ਪਾਈ ਕੌਸਲਿਆ ਦੀ ਪਦਵੀ ਪਾਈ ਗੋਦੀ ਸੇ ਲਤ ਰਹਿ ਰਗ ਰਾਈ ਸੁਪ੍ਰੇਮ ਭਾਵ ਕੇ ਭੂਕੇ